ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਜੀਆਂ ਨੂੰ ਲੜੀ ਤਹਿਤ ਉੱਗੇ ਕਹਾਣੀਕਾਰ ਜਿੰਦਰ ਨਾਲ ਕੀਤੀ ਮੁਲਾਕਾਤ। ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੌਮਾਂਤਰੀ ਅਨੁਵਾਦ ਦਿਹਾੜੇ ਦੀ, ਜੋ ਹਰ ਸਾਲ 30 ਸਤੰਬਰ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਏ। ਇਹ ਦਿਨ ਸੈਂਟ ਜੌਰਮ ਦੀ ਬਰਸੀ 'ਤੇ ਮਨਾਇਆ ਜਾਂਦਾ ਏ। ਸੈਂਟ ਜੌਰਮ ਨੇ ਬਾਈਬਲ ਦਾ ਅਨੁਵਾਦ ਕੀਤਾ ਸੀ ਅਤੇ ਉਹਨਾਂ ਨੂੰ ਅਨੁਵਾਦਕਾਂ ਦੇ ਸਰਪ੍ਰਸਤ ਵਜੋਂ ਜਾਣਿਆ ਜਾਂਦਾ ਸੀ। ਅੰਤਰਰਾਸ਼ਟਰੀ ਅਨੁਵਾਦ ਦਿਵਸ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਸਾਲ 1991 'ਚ ਇੰਟਰਨੈਸ਼ਨਲ ਫੈਡਰੇਸ਼ਨ ਆਫ ਟਰਾਂਸਲੇਟਰਸ ਵੱਲੋਂ ਵਿਸ਼ਵ ਭਰ ਦੇ ਭਾਈਚਾਰੇ ਦੀ ਏਕਤਾ ਨੂੰ ਦਰਸਾਉਣ ਲਈ ਕੀਤੀ ਗਈ ਸੀ। ਮੰਨਿਆ ਕਿ ਹਰ ਕੋਈ ਹਰੇਕ ਭਾਸ਼ਾ ਦਾ ਗਿਆਨ ਨਹੀਂ ਰੱਖਦਾ, ਪਰ ਉਹ ਅਨੁਵਾਦ ਰਾਹੀਂ ਉਸ ਭਾਸ਼ਾ ਦਾ ਗਿਆਨ ਪ੍ਰਾਪਤ ਕਰਨ ਤੋਂ ਇਲਾਵਾ ਉਸਦੇ ਰੀਤੀ ਰਿਵਾਜ, ਸੱਭਿਆਚਾਰ, ਖਾਣ ਪੀਣ ਅਤੇ ਰੌ ਰੀਤਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਮਝ ਸਕਦਾ ਏ। ਅਨੁਵਾਦ ਦੇ ਨਾਲ ਸਾਰੇ ਵਿਸ਼ਵ ਨੂੰ ਸਮਝਣ ਦਾ ਮੌਕਾ ਮਿਲਦਾ ਏ ਅਤੇ ਸਾਰਾ ਵਿਸ਼ਵ ਇੱਕ ਪਰਿਵਾਰ ਵਾਂਗ ਲੱਗਦਾ ਏ। ਇਹੀ ਨਹੀਂ, ਸ਼ਾਂਤੀ, ਸਹਿਯੋਗ, ਆਪਸੀ ਗੱਲਬਾਤ ਨਾਲ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਨੇ। ਕੌਮਾਂਤਰੀ ਅਨੁਵਾਦ ਦਿਹਾੜੇ ਨੂੰ ਮਨਾਉਣ ਦਾ ਉਦੇਸ਼ ਅਨੁਵਾਦ ਪੇਸ਼ੇ ਬਾਰੇ ਲੋਕਾਂ 'ਚ ਜਾਗਰੂਕਤਾ ਵਧਾਉਣਾ ਏ, ਉਹਨਾਂ ਭਾਸ਼ਾਵਾਂ ਬਾਰੇ ਜਾਣਨਾ ਜੋ ਸਾਡੇ ਜੀਵਨ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਇਹ ਇੱਕ ਦੂਜੇ ਦੇ ਰਾਸ਼ਟਰਾਂ ਨੂੰ ਇੱਕ ਮੰਚ 'ਤੇ ਲਿਆਉਣ ਲਈ ਸਭ ਤੋਂ ਵਧੀਆ ਜ਼ਰੀਆ ਏ। ਅਨੁਵਾਦ ਅੱਜ ਦੇ ਸਮੇਂ ਦੀ ਜ਼ਰੂਰਤ ਬਣ ਚੁੱਕਿਆ ਏ। ਹਰ ਭਾਸ਼ਾ ਦੇ ਆਪਣੇ ਲੋਕ ਗੀਤ ਅਤੇ ਬੋਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਵੱਖਰਾ ਹੀ ਸਕੂਨ ਅਤੇ ਆਨੰਦ ਮਿਲਦਾ ਏ। ਅਤੇ ਆਓ ਫਿਰ ਸੁਣਦੇ ਹਾਂ ਗਾਇਕਾ ਗੁਰਮੀਤ ਬਾਵਾ ਦੀ ਆਵਾਜ਼ 'ਚ ਲੋਕ ਗੀਤ ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ।

0: ਜਾਂਦੇ ਆ, ਕਨੇਡਾ, ਅਮੈਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ। ਮੈਂ ਉਸ ਕਨਸਾਰ ਨੂੰ ਲਿਆ ਜਿਹਦਾ ਸੇਫਟੀ ਕਿੱਟ ਜਸਪ੍ਰੀਤ ਇੰਗਲੈਂਡ ਪੜ੍ਹਨ ਜਾਂਦੀ ਹੈ ਅਤੇ ਡਰਦੀ ਆ ਵੀ ਕੋਈ ਰੇਪ ਨਾ ਕਰੇ। ਰੇਪ ਦਾ ਇਸ ਕਰਕੇ ਉਹ ਜੀ ਮਤਲਬ ਡਰ 'ਚੋਂ ਆਪਣੇ ਆਪ ਨੂੰ ਪ੍ਰੋਪਰ ਵੇ ਨਾਲ ਜੀ ਨਹੀਂ ਸਕਦੀ।
1: ਇਸ ਕਹਾਣੀ ਬਾਰੇ ਅੱਗੇ ਗੱਲ ਕਰਾਂਗੇ। ਇਹ ਕੁੱਲ ਕਹਾਣੀਆਂ ਨਾਲੋਂ ਕੋਈ ਇਹਦੇ 'ਚ ਚੇਂਜ ਆਇਆ ਤੁਹਾਡੇ ਪਹਿਲਾਂ ਵਾਲੇ ਕਹਾਣੀ ਸੰਗ੍ਰਹਿ ਦੇ ਨਾਲ ਜੇ ਆਪਾਂ ਮੈਚ ਕਰਕੇ ਦੇਖੀਏ?
0: ਨਹੀਂ ਦੇਖੋ ਇਹ ਸਰਾਮ ਜੀ ਵੀ ਲੇਖਕ ਦੀ ਡਿਵੈਲਪਮੈਂਟ ਹੁੰਦੀ ਆ ਸਟੈਪ ਬਾਈ ਸਟੈਪ
1: ਜੀ।
0: ਜੇ ਮੇਰੀ ਜਿਹੜੀ ਦੂਜੀ ਕਿਤਾਬ ਤੁਸੀਂ ਨਹੀਂ ਸਮਝ ਜਿੱਥੋਂ ਮੈਂ ਐਸਟੈਬਲਿਸ਼ ਹੁੰਦਾ ਉਸ ਕਹਾਣੀ ਆ ਉਹ ਸੈਂਪਲ ਕਹਾਣੀ ਸੀ। ਜਿੱਦਾਂ ਹੁਣ ਆਦਮੀ ਬੜਾ ਕੰਪਲੀਕੇਟਡ ਹੋ ਗਿਆ, ਇਹ ਮੇਰੀ ਕਹਾਣੀ ਹੈ ਵੀ ਮਤਲਬ ਇਹ ਸਿੱਧ ਵੱਧ ਜਾਣੀ, ਇਹ 'ਚ ਮਲਟੀ ਡਾਇਮੈਂਸ਼ਨਲ ਆਸਪੈਕਟ ਮੰਨਗੇ।
1: ਇੱਕ ਕਤਲ ਕਹਾਣੀ ਤੁਹਾਡੀ ਕਾਫੀ ਚਰਚਾ ਵਿੱਚ ਰਹੀ ਸੀ, ਇਸ ਦੇ ਮਨੋਵਿਗਿਆਨਕ ਪੱਖਾਂ ਬਾਰੇ ਗੱਲ ਕਰੋ। ਇੱਕ ਇਸੇ ਤਰ੍ਹਾਂ ਦੀ ਹੋਰ ਕਹਾਣੀ ਵੀ ਸੀ, ਉਹਨੂੰ ਵੀ ਤੁਸੀਂ ਨਾਲ ਲੈ ਸਕਦੇ ਹੋ ਬਿਨਾਂ ਵਜ੍ਹਾ ਤਾਂ ਨਹੀਂ।
0: ਮੈਨੇ ਸਿਗਮੰਡ ਫਰਾਇਡ ਪੜ੍ਹਿਆ ਸੀ
1: ਜੀ,
0: ਸਾਈਕਲੋ ਐਨਾਲਿਸਿਸ ਜਾਂ ਇੰਟਰਪ੍ਰੀਟੇਸ਼ਨ ਆਫ ਡ੍ਰੀਮਸ ਪੜ੍ਹੀਆਂ। ਇਹ ਮਨੋਵਿਗਿਆਨ ਕੀ ਆ ਵੀ ਬੰਦੇ ਦੀ ਅੰਦਰ ਦੀਆਂ ਤਹਿਾਂ ਨੂੰ ਫੋੜਨਾ, ਕਿ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ ਬੰਦਾ ਬਾਹਰੋਂ ਦੇਖਣ ਲਈ ਸੰਪੂਰਨ ਹੁੰਦਾ ਪਰ ਅੰਦਰ ਬੰਦੇ ਬੜੀ ਟੁੱਟ ਭੱਜ ਆ, ਜਿਹੜੀ ਉਹ ਬੰਦੇ ਅੰਦਰ ਦੀ ਟੁੱਟ ਭੱਜ ਆ ਮੇਰੀ ਕੋਸ਼ਿਸ਼ ਹੁੰਦੀ ਵੀ ਉਹਨੂੰ ਮੈਂ ਫੜਾਂ, ਮੈਂ ਉਹ 'ਚ ਕਿੰਨਾ ਕੁ ਸਫਲ ਹੁੰਦਾ ਜਾਂ ਨਹੀਂ ਹੁੰਦਾ ਇਹ ਤਾਂ ਮੇਰੇ ਪਾਠਕ ਜਾਂ ਜਿਹੜਾ ਕੋਈ ਆਲੋਚਨਾ ਕੰਮ ਕਰ ਸਕਦਾ ਉਹ, ਕਿਉਂਕਿ ਮਨੋਵਿਗਿਆਨਿਕ ਕਹਾਣੀ ਥੋੜ੍ਹੀ ਲਿਖਣੀ ਔਖੀ ਆ। ਮੇਰੀਆਂ ਕਹਾਣੀਆਂ ਮੇਰੀ ਆਪਦੀ ਇੱਕ ਧਾਰਨਾ ਵੀ ਮੈਂ ਹੁੰਦੀ ਵੀ ਮੇਰੀ ਕਹਾਣੀ ਪੜ੍ਹ ਕੇ ਪਾਠਕ ਬੇਚੈਨ ਹੋਵੇ, ਉਹ ਰਾਤ ਨੂੰ ਪਿਆ ਸਮਝਦਾ ਇਹਦੀ ਕਤਲ ਦੀ ਲਾਸਟ ਕਹਾਣੀ ਵਿੱਚ ਪਤਾ ਨਹੀਂ ਲੱਗਦਾ ਵੀ ਮਾਂ ਨੇ ਆਪਦੇ ਘਰ ਦਾ ਮਤਲਬ ਕਤਲ ਕੀਤਾ ਨਹੀਂ ਕੀਤਾ, ਇੱਕ ਸਸਪੈਂਸ, ਕਿਉਂਕਿ ਮੈਂ ਮੇਰੀ ਕਹਾਣੀ ਮੋਸਟਲੀ ਮਤਲਬ ਖੁੱਲ੍ਹਾ ਅੰਤ ਹੁੰਦਾ ਜਿੱਦਾਂ ਚਾਹੁੰਦਾ ਲੇਖਕ ਉਹਦੇ ਨਾਲ ਇਮੈਜੀਨੇਸ਼ਨ ਇਮੈਜਿਨ ਕਰ।
1: ਤੁਸੀਂ ਆਪਣੇ ਕਹਾਣੀਆਂ ਵਿਚਲੇ ਮਨੋਵਿਗਿਆਨ ਬਾਰੇ ਗੱਲ ਕੀਤੀ ਹੈ, ਇੱਕ ਗੱਲ ਹੋਰ, ਤੁਹਾਡੀਆਂ ਲਗਭਗ ਸਾਰੀਆਂ ਕਹਾਣੀਆਂ ਵਿੱਚ ਮਿਥਿਹਾਸ ਵੀ ਸਮਾਨਾਂਤਰ ਚੱਲ ਰਿਹਾ ਹੁੰਦਾ ਹੈ, ਇਸ ਪਿੱਛੇ ਕੰਮ ਕਰਦਾ ਮਨੋਵਿਗਿਆਨ?
0: ਸਾਨੂੰ ਆਪਦੇ ਜੜ੍ਹਾਂ ਲੱਭਣ ਲਈ ਮਿਥਿਹਾਸ ਨੂੰ ਪੜ੍ਹਨਾ ਪਊਗਾ ਔਰ ਸਮਝਣਾ ਪਊਗਾ, ਕਿਉਂਕਿ ਮੈਂ ਦੇਖੋ ਪਿੰਡ 'ਚੋਂ ਸ਼ਹਿਰ 'ਚ ਆ, ਮੇਰੇ 35 ਸਾਲ ਪਹਿਲੇ ਪਿੰਡ 'ਚ ਬੀਤਿਆ ਅਤੇ ਪਿੰਡਾਂ 'ਚ ਜਦੋਂ ਕੋਈ ਗੱਲ ਸੁਣਾਉਂਦਾ ਸੀ, ਗੱਲ ਸੁਣਾਉਂਦਾ ਸੀ ਹੁੰਦਾ ਬਜ਼ੁਰਗ ਸਿਆਣਾ ਬੰਦਾ ਅਤੇ ਨਾਲੇ ਕਹਾਣੀ ਪਾਉਂਦਾ ਸੀ, ਕਹਾਣੀ ਦੇ ਹੁੰਦੇ ਆ ਅਤੇ ਕਹਾਣੀ ਦੇ ਨਾਲ ਹੀ ਉਹ 'ਚ ਮਿੱਥਾਂ ਦੀ ਗੱਲ ਆਉਂਦੀ, ਭਾਵੇਂ ਰਾਮ ਚੰਦ ਦੀ ਗੱਲ ਕਰੇ ਜਾਂ ਮਹਾਂਭਾਰਤ ਦੇ ਪਤ ਕਰੇ ਈਵਨ ਗਾਹਾਂ ਬਾਬੇ ਨਾਨਕ ਦੀਆਂ ਸਾਖੀਆਂ ਦੀ ਗੱਲ ਕਰੇ, ਉਹ ਜਿਹੜੇ ਮੇਰੇ ਬਲੱਡ ਵਿੱਚ ਜਾਂ ਮੇਰੇ ਜੀਨਸ ਆ ਉਹ ਸਟੈਪ ਬਾਈ ਸਟੈਪ ਜੀਨਸ ਉਹ ਜਿਹੜਾ ਮਿੱਥਾਂ ਪਈਆਂ। ਫਿਰ ਜਦੋਂ ਮੈਂ ਮਹਾਂਭਾਰਤੀ ਪ੍ਰੋਪਰ ਬਿਨਾ ਸਟੱਡੀ ਕਰਦਾ ਹਾਂ ਅਤੇ ਉਹ ਵੀ ਮਿੱਥਾਂ ਸੁਣਦਾ, ਮਤਲਬ ਮੈਂ ਪੜ੍ਹਦਾ ਮੈਨੂੰ ਕੋਈ ਵੀ ਹਿੰਦੂ ਮੈਥੋਲੋਜੀ ਕਿਤਾਬ ਮਿਲ ਜਾਏ, ਮੇਰਾ ਪ੍ਰੈਕਟਿਸ ਸਬਜੈਕਟ ਹੁੰਦਾ, ਮੈਂ ਘੱਟੋ ਘੱਟ 25-30 ਕਿਤਾਬਾਂ ਪੜ੍ਹੀਆਂ ਹੋਈਆਂ। ਜਿੱਦਾਂ ਮੈਂ ਭਗਵਤ ਗੀਤਾ ਵਾਂ ਉਹਦੇ ਮੈਂ ਬੜੇ ਵਰਸ਼ ਪਿੱਛੇ, ਮੈਨੂੰ ਕੋਈ ਪੁੱਛਦਾ ਵੀ ਭਗਵਤ ਗੀਤਾ ਦੀ ਸਭ ਤੋਂ ਵਧੀਆ ਇੰਟਰਪ੍ਰੀਟੇਸ਼ਨ ਕਿਹਦੀ ਆ, ਮੈਂ ਡਾਕਟਰ ਰਾਧਾ ਕ੍ਰਿਸ਼ਨ ਦਾ ਨਾਂ ਲੈਣਾ, ਫਿਰ ਮੈਨੂੰ ਪੁੱਛਦਾ ਵੀ ਸਭ ਤੋਂ ਵਧੀਆ ਤੁਹਾਨੂੰ ਪਾਤਰ ਦਾ ਚੰਗਾ ਲੱਗਦਾ ਮਹਾਂਭਾਰਤ, ਮੈਂ ਕਹਿੰਦਾ ਕਰਨਾ, ਕਿਉਂਕਿ ਜਿਹੜੀਆਂ ਕੁਛ ਸੰਸਕਾਰ ਉਸ ਪੀੜ ਨੇ ਪੈਦਾ ਕੀਤੇ ਆ ਉਹ ਸੰਸਕਾਰ ਅਜੇ ਵੀ ਐਜ ਇਟ ਇਜ਼ ਕਿਤੇ ਕਿਤੇ ਐਜ ਇਟ ਇਜ਼ ਬਰਾਬਰ ਚੱਲ ਰਿਹਾ। ਅਸੀਂ ਆਪਣੀ ਜੜ੍ਹਾਂ ਨੂੰ ਲੱਭਣ ਦੇ ਲਈ ਅਸੀਂ ਮਿੱਥਾਂ ਦੀ ਸਹਾਇਤਾ ਲੈਣੀ।
1: ਅੱਛਾ, ਆਪਣੇ ਇਨਾਮ ਜੇਤੂ ਕਹਾਣੀ ਸੰਗ੍ਰਹਿ ਸੇਫਟੀ ਕਿੱਟ ਦੀ ਇਸੇ ਨਾਮ ਵਾਲੀ ਕਹਾਣੀ ਦੀ ਜੇ ਗੱਲ ਕਰੀਏ, ਕੁੜੀਆਂ ਬਾਹਰਲਿਆਂ ਤੋਂ ਆਪਣੀ ਸੁਰੱਖਿਆ ਦਾ ਇੰਤਜ਼ਾਮ ਤਾਂ ਬੇਸ਼ੱਕ ਕਰ ਲੈਣ ਪਰ ਆਪਣਿਆਂ ਤੋਂ ਬਚਣਾ ਔਖਾ ਹੁੰਦਾ ਹੈ, ਇਸ ਕਹਾਣੀ 'ਚ ਇਹ ਗੱਲ ਉੱਭਰ ਕੇ ਆਉਂਦੀ ਹੈ। ਇਸ ਕਹਾਣੀ ਵਿੱਚ ਇੱਕ ਪਾਤਰ ਹੈ ਸਮਾਨਥਾ, ਉਸਦੇ ਵਿਚਾਰ ਅਤਕਥਨੀ ਵਾਂਗ ਪਹਿਲੀ ਨਜ਼ਰੇ ਆਪਾਂ ਨੂੰ ਲੱਗਦੇ ਹਨ, ਇਸ ਬਾਰੇ ਤੁਹਾਡਾ ਕੀ ਖਿਆਲ ਹੈ?
0: ਨਹੀਂ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ। ਸਮਾਥਾ ਇੰਗਲੈਂਡ ਦੀ ਜੰਮੀ ਪਲੀ ਆ
1: ਜੀ,
0: ਕਿਉਂਕਿ ਤੁਸੀਂ ਬਾਹਰ ਨਹੀਂ ਗਏ, ਮੈਂ ਬਹੁਤ ਵਾਰੀ ਇੰਗਲੈਂਡ ਗਿਆ, ਮੈਨੂੰ ਉਸ ਉੱਥੇ ਇਹ ਵੀ ਇਹਦਾ ਨਹੀਂ ਮੈਂ ਕਹਿ ਸਕਦਾ, ਮੈਂ ਬਹੁਤ ਕੁਛ ਉਹਦੇ ਕਲਚਰ ਨੂੰ ਜਾਣਿਆ ਸਮਝਿਆ ਜੇ ਜਾਣਿਆ ਪਰ ਫਿਰ ਵੀ ਮੈਂ ਕੁਛ ਸਮਝਾ ਸਮਾਥਾ ਨੂੰ ਘੁੰਮਣ ਫਿਰਨ ਦਾ ਸ਼ੌਂਕ ਆ। ਉੱਥੇ ਸੈਂਟਰਲ ਲੰਡਨ 'ਚ ਇੱਕ ਰਿਚਰਡਸਨ ਅਕੈਡਮੀ ਆ ਜਿਹੜੀ ਕੁੜੀਆਂ ਜਾਂ ਔਰਤਾਂ ਨੂੰ ਇਸ ਗੱਲ ਦੀ ਟ੍ਰੇਨਿੰਗ ਦਿੰਦੀ ਆ ਵੀ ਜੇ ਤੁਸੀਂ ਦੂਜੀ ਕੰਟਰੀਜ਼ ਘੁੰਮਣ ਫਿਰਨ ਨੂੰ ਜਾਣਾ ਤਾਂ ਤੁਹਾਡੇ ਕੋਲ ਇੱਕ ਸੇਫਟੀ ਕਿੱਟ ਹੋਣੀ ਚਾਹੀਦੀ ਆ, ਅਤੇ ਉਹ ਇੱਥੇ ਦੇ ਕਹਿੰਦੇ ਵੀ ਤੁਸੀਂ ਉੱਥੇ ਜਿਹੜੀ ਪੁਲਿਸ ਆ ਉਹਨੂੰ ਰਿਪੋਰਟ ਕਰੋ ਅਤੇ ਇਹਨੂੰ ਆਪਣੀ ਜ਼ਿੰਦਗੀ ਨਾਲ ਖੜੋ ਨਾ ਸਮਝੋ।

0: ਸਮਾਥਾਂ ਜਿਹੜੀ ਇੱਥੋਂ ਜਸਪ੍ਰੀਤ ਪੜ੍ਹਨ ਗਈ ਕੁੜੀ ਉਹਨੂੰ ਇੰਸਪਾਇਰ ਕਰਦੀ ਆ। ਜੇ ਮੈਂ ਨਹੀਂ ਚਾਹੁੰਦਾ ਵੀ ਬਾਈ ਸਾਡੀ ਕਿਸੇ ਕੋਈ ਧੀ ਭੈਣ ਨਾਲ ਕੋਈ ਰੇਪ ਹੋਵੇ, ਚਲੋ ਜੇ ਰੇਪ ਹੁੰਦਾ ਤਾਂ ਉਹਨੂੰ ਕੁਛ ਸਮਝਾਉਣ ਵਾਲਾ ਹੋਣਾ ਚਾਹੀਦਾ। ਜਸਪ੍ਰੀਤ ਦਾ ਕੋਈ ਰੇਪ ਨਹੀਂ ਹੋਇਆ ਪਰ ਉਹਦੇ ਮਨ 'ਚ ਡਰ ਹੁੰਦਾ ਮੈਂ ਰਾਹ ਨੂੰ ਜਾਂਦੀ ਹਾਂ ਇੱਥੇ ਫਲਾਣਾ ਹੁੰਦਾ ਤਾਂ ਸਮਾਥਾਂ ਨੂੰ ਉਸ ਡਰ ਕਰਦੀ ਆ। ਉਹ ਦੱਸਦੀ ਮੈਂ ਇਸ ਦਿਨ ਗਈ ਸੀ ਮੈਨੂੰ ਬਗਦਾਦ 'ਚ ਮੇਰਾ ਰੇਪ ਹੋਇਆ ਸੀ ਅਤੇ ਮੈਂ ਰਿਪੋਰਟ ਕਰਕੇ ਹੋ ਗਿਆ। ਉਹ ਕਹਿੰਦੀ ਕਿ ਮੈਂ ਉੱਥੇ ਬੈਠੀ ਰਹਿੰਦੀ ਜਾਂ ਉੱਥੇ ਕੇਸ ਲੜਦੀ ਮੈਂ ਤਾਂ ਜਲਦੀ ਖੜ ਗਈ, ਹੋ ਗਿਆ ਜੋ ਹੋ ਗਿਆ, ਮੈਂ ਉਹਨੂੰ ਭੁੱਲਦੀ ਨਹੀਂ ਪਰ ਮੈਂ ਉਹਨੂੰ ਮੈਂ ਆਪਣੇ ਆਪ ਮੂਵ ਕਰਨਾ ਇਹ ਘੁੰਮਣਾ। ਮੇਰੀ ਇੱਕ ਧਾਰਨਾ ਕਿ ਸਾਦਮ ਜੀ ਜਿੰਨਾ ਚਿਰ ਸਾਡੀ ਕੁੜੀਆਂ ਤੋਂ ਸਾਡੀਆਂ ਔਰਤਾਂ ਤੋਂ ਜਵਾਨ ਕੁੜੀਆਂ ਔਰਤਾਂ ਮਨ 'ਚੋਂ ਡਰ ਨਹੀਂ ਟਿਕਦਾ ਉਹ ਪ੍ਰੋਪਰ ਵੇ ਨਾਲ ਜੀ ਨਹੀਂ ਸਕਦੀ।
1: ਇਹ ਚੀਜ਼ ਆਉਂਦੀ ਹੈ ਸਾਹਮਣੇ ਕਹਾਣੀ 'ਚ ਅੱਖ 'ਚ ਉੱਭਰ, ਜਦੋਂ ਕਿਸੇ ਕਹਾਣੀ ਸੰਗ੍ਰਹਿ ਜਾਂ ਕਿਸੇ ਕਿਤਾਬ ਨੂੰ ਕੋਈ ਵੱਡਾ ਇਨਾਮ ਮਿਲਦਾ ਹੈ ਤਾਂ ਉਸ ਬਾਰੇ ਦੁਬਾਰਾ ਚਰਚਾ ਸ਼ੁਰੂ ਹੁੰਦੀ ਹੈ, ਬਹੁਤ ਸਾਰੀਆਂ ਗੱਲਾਂ ਉਹਦੇ ਬਾਰੇ ਹੁੰਦੀਆਂ ਹਨ, ਕਿਤਾਬ ਦੁਬਾਰਾ ਤੋਂ ਪੜ੍ਹੀ ਜਾਂਦੀ ਹੈ, ਉਹਦੇ ਵਿਸ਼ਲੇਸ਼ਣ ਹੁੰਦੇ ਹੈ, ਆਲੋਚਨਾਤਮਕ ਅਧਿਐਨ ਹੁੰਦੇ ਹੈ। ਇਸੇ ਤਰ੍ਹਾਂ ਸੇਫਟੀ ਕਿੱਟ ਕਹਾਣੀ ਸੰਗ੍ਰਹਿ 'ਚ ਇੱਕ ਹੋਰ ਕਹਾਣੀ ਹੈ ਬੰਦੇ ਬਿਨਾਂ, ਇਸ ਵਿੱਚ ਪਿੱਤਰ ਸੱਤਾਤਮਕ ਮੁੱਦਾ ਤਾਂ ਛੋਇਆ ਹੀ ਗਿਆ ਹੈ, ਵੰਡ ਦਾ ਵੀ ਜ਼ਿਕਰ ਆਉਂਦਾ ਹੈ। ਇਹ ਵੰਡ ਵਾਲਾ ਕੰਡਾ ਤੁਹਾਡੇ ਮਨ 'ਚ ਕਿਵੇਂ ਪਿਆ ਹੈ? ਤੁਹਾਡੀ ਵੈਸੇ ਇੱਕ ਹੋਰ ਕਹਾਣੀ ਦਾ ਨਾਂ ਵੀ ਕੰਡੇ ਹੈ।
0: ਮੈਨੇ 2007 'ਚ ਪਹਿਲੀ ਵਾਰੀ ਲਿੰਦੇ ਪੰਜਾਬ 'ਚ ਗਿਆ ਸੀ ਅਤੇ ਮੇਰੇ ਨਾਨਕੇ ਦਾ ਪਿੰਡ ਆ ਚੱਕ ਚਲੰਜਾ ਦੀ ਜੜ੍ਹਾਂ ਵਾਲੀਆਂ ਤੋਂ 7-8 ਕਿਲੋਮੀਟਰ ਦੂਰ ਸੀ ਅਤੇ ਮੈਂ ਉਸ ਘਰ 'ਚ ਜਾ ਕੇ ਆਈ। ਮੇਰੀ ਮਾਂ ਜਿਹਦੀ ਸੀ ਮੈਂ ਬੀਬੀ ਕਹਿੰਦਾ ਸੀ, ਮੈਂ ਬੀਬੀ ਮੈਂ ਉਹ ਤੁਹਾਡੇ ਘਰ 'ਚ ਖੜ੍ਹਾਂ। ਮੇਰੀ ਬੀਬੀ ਕਹਿੰਦੀ ਵੀ ਇੱਥੇ ਸੱਗੇ ਹੱਥ ਛੱਪੜ ਹੁੰਦਾ ਸੀ, ਜਿਹੜਾ ਮੁੰਡਾ ਟੈਕਸੀ ਲੈ ਕੇ ਉਹਨੂੰ ਮੈਂ ਕਹਿੰਦਾ ਛੱਪੜ ਹੁੰਦਾ ਸੀ ਮਾਝੇ ਬਣ ਕੇ। ਫਿਰ ਮੇਰੀ ਬੀਬੀ ਕਹਿੰਦੀ ਵੀ ਪਿੱਛੇ ਖੇਤ ਹੁੰਦੇ ਉਹ ਖੇਤ ਸੀਗੇ। ਫਿਰ ਮੈਨੂੰ ਇੱਕਦਮ ਲੱਗਾ ਵੀ ਜਿਹੜੀ ਇਹ ਮਿੱਟੀ ਆ, ਇਹ ਮਿੱਟੀ 'ਚ ਮਿੱਟੀ ਦੀ ਤਸੀਰ ਮੇਰੇ ਬਲੱਡ ਵਿੱਚ ਆ। ਮੈਂ ਆਪਣੀ ਮਾਂ ਦਾ ਖੂਨ ਆ, ਮੇਰੀ ਮਾਂ ਉਸ ਪਿੰਡ ਜੰਮੀ, ਉਸ ਪਿੰਡ ਜਵਾਨ ਹੋਈ, ਉਸ ਪਿੰਡ 'ਚ ਉਹਦਾ ਵਿਆਹ ਹੋਇਆ ਸੀ, ਵਿਆਹ ਕਿਸੇ ਪਿੰਡ ਗਈ। ਅਤੇ ਮੈਨੂੰ ਲੱਗਦਾ ਸੀ ਜਿੱਦਾਂ ਉਹ ਕਰਜ਼ੇ ਸੀ ਜਾਂ ਕੁਛ, ਉਹ ਕਰਜ਼ ਮੈਂ ਕਹੀ ਜਾਂਦਾ ਸੀ। ਮੈਨੂੰ ਇੱਕ ਨੇਚਰ ਨੇ ਹਲੂੜਾ ਮਾਰਿਆ, ਹਲੂੜਾ ਮਾਰਿਆ ਅਤੇ ਫਿਰ ਮੈਂ ਵੰਡ ਬਾਰੇ ਬੜੀ ਸਟੱਡੀ ਕੀਤੀ। ਹੁਣ ਵੀ ਦੇਖੋ ਮੈਨੂੰ 47 ਵੰਡ ਬਾਰੇ ਕਿਸ ਰਾਮ ਜੀ ਕੋਈ ਵੀ ਕਿਤਾਬ ਮਿਲ ਜਾਏ ਮੈਂ ਪੜ੍ਹਦਾ,
1: ਸੰਪਾਦਿਤ ਵੀ ਕਈ ਕਿਤਾਬਾਂ,
0: ਮੈਂ 5 ਕਿਤਾਬਾਂ ਸੰਪਾਦਿਤ ਕੀਤੀਆਂ
1: ਇਸੇ ਵਿਸ਼ੇ ਨੂੰ ਲੈ ਕੇ।
0: ਹਾਂ, ਇਸੇ ਵਿਸ਼ੇ ਲੈ ਕੇ।
1: ਅੱਛਾ, ਇੱਕ ਗੱਲ ਜਿਵੇਂ ਹਰ ਕਹਾਣੀ ਬਾਰੇ ਆਪਾਂ ਇੱਥੇ ਡਿਸਕਸ ਨਹੀਂ ਕਰ ਸਕਾਂਗੇ ਕਿਉਂਕਿ ਟਾਈਮ ਦੀ ਘਾਟ ਹੈ, ਇੱਕ ਗੱਲ ਦੱਸੋ ਵੀ ਸੇਫਟੀ ਕਿੱਟ 'ਚ ਵਧੇਰੇ ਕਹਾਣੀਆਂ ਵਿਦੇਸ਼ ਗਏ ਮੁੰਡੇ ਕੁੜੀਆਂ ਨਾਲ ਸੰਬੰਧਿਤ ਹਨ, ਤੁਸੀਂ ਕਿਹੜੇ ਕਿਹੜੇ ਦੇਸ਼ ਘੁੰਮੇ ਹੋ? ਮੇਰਾ ਭਾਵ ਫਸਟ ਹੈਂਡ ਇਨਫੋਰਮੇਸ਼ਨ ਅਤੇ ਨਿੱਜੀ ਤਜਰਬੇ ਨੂੰ ਲੈ ਕੇ ਹੈ।
0: ਦੇਖੋ ਮੈਂ 7-8 ਵਾਰੀ ਇੰਗਲੈਂਡ ਗਿਆ ਜੀ, 2 ਵਾਰੀ ਕੈਨੇਡਾ, 2 ਵਾਰੀ ਆਸਟ੍ਰੇਲੀਆ, 1 ਵਾਰੀ ਅਮੈਰੀਕਾ ਅਤੇ 4 ਵਾਰੀ ਪਾਕਿਸਤਾਨ ਗਿਆ। ਜਦੋਂ ਮੈਂ ਜੋਗ੍ਰਾਫੀ ਜਾਂਦਾ, ਅਮੈਰੀਕਨ ਕੋਂਟੀਨੈਂਟ ਜਾਂਦਾ ਜਾਂ ਆਸਟ੍ਰੇਲੀਆ ਜਾਂਦਾ, ਅਤੇ ਜਦੋਂ ਮੇਰਾ ਵੱਡਾ ਬੇਟਾ ਸ਼ੈਬ ਉੱਥੇ ਮੈਲਬੋਰਨ ਦਾ ਉੱਥੇ ਸਿਟੀ ਨਾਲ, ਜਦੋਂ ਮੈਂ ਉੱਥੇ ਜਾਂਦਾ ਅਤੇ ਮੈਨੂੰ ਫਸਟ ਹੈਂਡ ਐਕਸਪੀਰੀਅੰਸ ਤਾਂ ਹੁੰਦਾ ਹੀ, ਜਿੱਦਾਂ ਮੈਂ ਮੁੰਡੇ ਕੋਲ 6 ਮਹੀਨੇ ਰਹਿ ਗਿਆ, ਜਾਂ ਮੈਂ ਕਹਿੰਦਾ ਵੀ ਇੰਗਲੈਂਡ 'ਚ ਇੱਕ ਆਇਰਲੈਂਡ ਤੋਂ ਬਿਨਾਂ ਮੈਂ ਤੀਨ ਸਾਰਾ ਮੁਲਕ ਸੁਣੀ, ਸਕੋਟਲੈਂਡ ਸਭ ਕੁਝ ਦੇਖਿਆ, ਸਾਊਥ ਹੈਂਡ ਅੰਮ੍ਰਿਤਸਰ ਤੋਂ ਲੈ ਕੇ ਸਾਊਥ ਹੈਂਡ ਪਤਾ ਨਹੀਂ ਕੀ ਦੇਖਿਆ। ਜਦੋਂ ਮੈਂ ਦੇਖਿਆ ਜਿੱਦਾਂ ਮੇਰੀ ਕਹਾਣੀ ਲਿਖੀ ਸੇਫਟੀ ਕਿੱਟ, ਉਸ ਘਰ ਦੀ ਸਾਰੀ ਡਿਸਕ੍ਰਿਪਸ਼ਨ ਹਰਜੀਤ ਅਟਵਾਲ ਦੇ ਘਰ ਦੀ, ਉਹ ਮੈਂ ਘਰ 'ਚ ਪਤਾ ਪਹਿਲਾ ਘਰ ਸੀ ਉਹ ਵੀ ਦੇਖਿਆ, ਦੂਜਾ ਦੇਖਿਆ, ਜਾਂ ਮੈਂ ਹੋਰ ਦੋਸਤਾਂ ਦੇ ਘਰ ਵੀ ਦੇਖਿਆ, ਸਾਊਥ ਔਰ ਬਰੋਡਵੇ ਘੁੰਮਿਆ। ਮੇਰੀ ਜੇ ਮੈਂ ਕੋਈ ਕਹਾਣੀ ਬਾਈ ਦੀ ਵਿਗਾਹ ਵੀ ਲਿਖੀ ਹੋਵੇ, ਮੈਨੂੰ ਲੋਕੇਸ਼ਨ ਮੇਰੇ ਸਬਕੌਂਸ਼ੀਅਸ ਮਾਈਂਡ ਵਿੱਚ ਪਈ ਹੈ, ਮੈਨੂੰ ਕੋਈ ਅੜਚਣ ਨਹੀਂ। ਆਪਾਂ ਇੱਥੋਂ ਏਅਰਪੋਰਟ ਦਾ ਦਿਖਾਉਣਾ ਹੋਵੇ ਜਾਂ ਮੈਂ ਟੋਰਾਂਟੋ ਦੇ ਏਅਰਪੋਰਟ ਦਿਖਾਉਣਾ ਹੋਵੇ ਜਾਂ ਆਸਟ੍ਰੇਲੀਆ ਦਾ ਐਡੀਲੇਡ ਦੇਖਿਆ, ਮੈਲਬੋਰਨ ਦੇਖਿਆ, ਬ੍ਰਿਸਬਨ ਦੇਖਿਆ, ਦੇਖੋ ਮੇਰੇ ਦਿਮਾਗ 'ਚ ਬੈਠੀਆਂ, ਮੇਰੇ ਦਿਮਾਗ 'ਚ ਬ੍ਰਿਸਬਨ ਬੈਠਾ ਉਹਦਾ ਅਲਕੇਸ਼ਨ, ਮੇਰੇ ਦਿਮਾਗ 'ਚ ਮੈਲਬੋਰਨ ਬੈਠਾ, ਮੇਰੇ ਦਿਮਾਗ 'ਚ ਐਡੀਲੇਡ ਦਾ ਸੀ ਸਾਈਡ ਬੈਠੀ। ਦੇਖੋ ਮੇਰੇ ਤਾਂ ਕੋਈ ਔਖਾ ਨਹੀਂ, ਜਿਹੜਾ ਬੰਦਾ ਬਿਨਾਂ ਹੀ ਜਾਂ ਲਿਖੂਗਾ ਉਹਦੀ ਸਮੱਸਿਆ।
1: ਅੱਛਾ, ਇਹਦਾ ਮਤਲਬ ਤੁਹਾਡਾ ਨਿੱਜੀ ਤਜਰਬਾ ਇਸ ਮਾਮਲੇ 'ਚ ਹੈ, ਪਰ ਇੱਕ ਗੱਲ ਦੱਸੋ, ਤੁਹਾਡੀਆਂ ਕਹਾਣੀਆਂ ਦੀ ਭਾਸ਼ਾ ਬੜੀ ਕਾਵਕ ਹੁੰਦੀ ਹੈ, ਕਈ ਕਹਾਣੀਆਂ 'ਚ ਤਾਂ ਕਵਿਤਾ ਵਾਂਗ ਹੀ ਕਹਾਣੀ ਤੁਰਦੀ ਹੈ, ਕਿ ਤੁਸੀਂ ਕਵਿਤਾਵਾਂ ਵੀ ਲਿਖੀਆਂ ਹਨ? ਕਹਾਣੀਆਂ ਜਿਵੇਂ ਮੈਂ ਗੱਲ ਕਰਾਂ ਬਈ ਕੜਿੱਕੀ ਹੈ, ਸਕੈਚ ਹੈ, ਦੂਰੀਆਂ, ਚੀਕਾਂ, ਇਹ ਕਹਾਣੀਆਂ ਦੀ ਭਾਸ਼ਾ ਜਿਹੜੀ

0: है वो थोड़ी जी मतलब बड़ी रिदम च हैगी है। ते कविता दे बारे सुनया तां नहीं भी कोई किताब तुसी लिखी है कविता?
1: नहीं भी कविता देखो, कविता तो मेरे लिए सब तो बड़ा शायर शिव कुमार बटालवी आ, ते गजल गौन च सब तो बड़ा जगजीत सिंह। देखो मैं पिंड चों शहर च हाँ, दुआबे खिते नाल बिलोंग करदा, मेरे घर का माहौल बहुत वधिया जी। मेरी बड़ी मेरी मिसेज तो मेरी बड़ी नूँह वो मालवे चों, मेरी छोटी नूँह रुपिंदर कौर वो माझे दे धौर माझे चों, रोड साहब लागे। मेरे घर च तिन्ने तिन्ने खिते की लैंग्वेज बोल पी, खड़ना अड़ना जवाक वो फलाना फलाना फलाना बोल दिया।
0: अच्छा
1: वो मैंने कह क्या देखो थोड़ी मतलब मिसेज अजय 30% बोलते हैं, मेरी नौहान को 70% वो शब्द मतलब जवाक बटल साढ़े कढ़ाई आ कटल जा, और मेरी छोटी नौकरी खड़ना या कहते फोन मारी। एक तो उसी एक मैं पिंड जाम पड़िया वहाँ, मैं शहर च रहा पर मैं बासा पिंड की हाँ, मेरी मेरी मेरे सबकॉन्शियस माइंड से वो मेरा पिंड बैठा। वो जी लैंग्वेज आ लैंग्वेज, देखो मैं 12 साल चंडीगढ़ जॉब की मॉडर्न सिटी आ, मैंनू थोड़ा उसी कल्चर का भी पता, उस लैंग्वेज का पता, रहन सहन लोगों का तुरे फिरे पता। मैं जलंधर शहर से हाँ, जलंधर शहर दुआबे का बड़ा शहर आ, उसे सब कुछ देखा पिंड चो आया, जरा पिंड चलो हम मतलब शहर अगर हो गया, वो जी कुदरती वो सब कुछ इकट्ठा हो गया।
0: हाँ, उस जकावता होंगी है।
1: जे मैं शहर से मैं हाँ, मैंने पिंड बारे नहीं पता, मैंने मेरे मेरी जो 35 साल पहले बीते पिंड च उस सारा वो सब कुछ पिंड च वो बैठा तो वही आ, वो कहानी निकली है। वो कहानी आई कहानी का प्लाट है, वो गल एक बखरी है, जी हूँ मैं डिवेलप करनी आ वो लैंग्वेज मेरे अंदर बैठी है। हाँ
0: अच्छा, तुसी एक नावल लिखा है जिंदगी,
1: जी
0: इस बारे दसो, ते कोई होर नावल भी लिख रहे हो?
1: जिंदगी नावल तो पहला किस्सा राम जी, मैं मेरी कोशिश की पद्मनी बारे नावल लिखा, पद्मनी बारे मैं किताबा बड़िया कट्ठी कीतियां, तो एक पहली किताब सी पेंगुइन इंडियन छापी इंग्लिश, वो भी मंगाई सी। तो मैं एक टॉड होया राजस्थान, उन्हें राजस्थान दो वॉल्यूम च हिस्ट्री लिखी राजस्थान, मैं वो भी मंगाई। फिर मैं सारा फ्रेमवर्क बना लिया भी पद्मी का नाँ अक्सर कहा जाता भी लंका तो सी, तोता यदि वो जिंदगी बड़ी इंपोर्टेंट सी। मैं तोते के मूहों कहानी कराँगा कहानी कराने चाहता, पर मेरे तो गल नहीं बनी। मेरा हरजीत अटवाल सी वो दोस्त, यार तू नावल लिख। फिर हरजीत कहता, मैं कहा यार मेरे को थोड़ा गाइड कर, उन्हें कहता मेरे को कहानी सुना, उन्हें मैं कहानी दसी, कि वो फिर उस जिंदगी नावल बन गया। जिंदगी नावल च मतलब मैं कई मैं कहना 50% मैं हाँ, कई कहना मैं 0 हाँ, ये तो पता नहीं की होंगे।
0: जदों आपां अक्सर गल करते हाँ किताबां बारे, नवीं पढ़ियां किताबां बारे, तुसीं कुछ भारतीय भाषावां दियां ते वधेरे विदेशी साहित बारे गल्लां करते हो, तुसीं किस तरह दा साहित ज़्यादा पढ़ते हो?
1: देखो मैं तो काफ़ी जगह मिलते पढ़ते, मैं तो हर तरह पढ़ देखो, मैं सदीक काकड़ भी पढ़ना, मैं चलो एम ए इंग्लिश की विलियम शेक्सपियर तो लैके थॉमस हार्डी पी बी शैले जॉन कीट्स ये सारे पढ़े। हूँ मैनू सदीक काकड़ पढ़ता, मैं विलियम जलैम्पल मैं चंगा लगता, एक अपना वर्मा वही किताबा बहुत ही मिडिल क्लास बहुत ही किताबा। फिर मैं जोर अनंत मूर्ति पढ़ना, मैं संस्कार पढ़िया भारती पढ़िया, हूँ मैं अवस्था पढ़ना। मैं नहीं नावल पढ़ना, नावल पढ़ मैं सोशियोलॉजी फिलोसफी औरत तो मर्द संबंधा कहानियां बंगला इंग्लिश मराठी हिंदी इन भाषावान जी किताबा हिंदी तो बिना जो अनुवाद हुई मैंने पता लगे जो कोई आज नावल ज कहानी की किताब चंगी हो वो मैं पढ़ा, कविता मैं बहुत घट पढ़ा।
0: तुसी औरत मर्द संबंधा बारे गल कीती है, तुहाडियां वधेरे कहानियां औरत पात्रां दुआले ही घूमदियां ने, इस पिछे तुहाडे मन च कोई विमर्श काम कर रहा हुंदा है?
1: नहीं ये भी एक मेरा ठप्पा लाया, पर मैं इन्हीं औरत मर्द संबंधा की कहानियां बहुत तो 15 हो गया,
0: जिक्र तुसी आप ही हुण कीता।
1: मैं गल वैसे उदा का है 15 हद 20 हो गई इतों बाद, क्योंकि
0: अच्छा
1: जिहड़ियां ज्यादा मेरियां कहानियां पॉपुलर हुईयां उस च उदा दी औरत नहीं आई, इदा दी आम आप औरत वूमन कहिंदे औरत मर्द संबंधी जिदा कतल कहानी आ सॉरी आ जखम आ जिरदा दर्द वा वो नहीं, वो
0: हाँ
1: तो कुछ कहानियां वा जिस कहानी कड़की आसा दी आ
0: है, गया हाँ
1: ये दो चार होर तुसीं बस हुण तो सौं जामी हैगी। ਕਿ ਸਲਾਮ ਜੀ ਕੁਦਰਤ ਨੇ ਔਰਤ ਅਤੇ ਮਰਦ ਬਣਾਇਆ। ਜਦੋਂ ਤੋਂ ਬੰਦਾ ਡਿਵੈਲਪ ਹੋਇਆ ਕਰੋੜਾਂ ਕਹਾਣੀਆਂ ਇਹਨਾਂ ਸੰਬੰਧਾਂ ਬਾਰੇ ਲਿਖੀਆਂ ਗਈਆਂ, ਕਰੋੜਾਂ ਲਿਖੀਆਂ ਜਾਣੀਆਂ, ਉਹਨਾਂ ਵਿੱਚ ਤੁਸੀਂ ਮੈਨੂੰ ਵੀ ਸ਼ਾਮਿਲ ਕਰ ਲਓ।
0: ਹਾਂ ਠੀਕ ਹੈ ਜੀ। ਅੱਛਾ ਇੱਕ ਬਹੁਤ ਮਹੱਤਵਪੂਰਨ ਗੱਲ ਕਿ ਪਿਛਲੇ 28 ਸਾਲਾਂ ਤੋਂ ਤੁਸੀਂ ਸ਼ਬਦ ਮੈਗਜ਼ੀਨ ਤਿਮਾਹੀ ਰਸਾਲੇ ਦਾ ਸੰਪਾਦਨ ਕਰ ਰਹੇ ਹੋ, ਇਸ ਦਾ ਤੁਹਾਡੇ ਪੜ੍ਹਨ ਅਤੇ ਲਿਖਣ 'ਤੇ ਕੀ ਪ੍ਰਭਾਵ ਪਿਆ?
1: ਲਿਖਣ 'ਤੇ ਤਾਂ ਮੇਰਾ ਖਿਆਲ ਨਹੀਂ ਕਿ ਚੁੱਕੇ ਪ੍ਰਭਾਵ ਪਿਆ ਹੋਵੇ, ਤਾਂ ਪੜ੍ਹਦਾ ਹੁੰਦਾ ਵੀ ਚਲੋ ਪੜ੍ਹਦਾ, ਇਸ ਨੂੰ ਤਾਂ ਵੀ ਜਦੋਂ ਮੈਂ ਦੂਜੀ ਭਾਸ਼ਾਵਾਂ ਜਿਹੀਆਂ ਚੰਗੀਆਂ ਰਚਨਾਵਾਂ ਪੜ੍ਹਦਾ ਤਾਂ ਮੇਰਾ ਮਨ ਹੁੰਦਾ ਵੀ ਮੇਰਾ ਜਾਂ ਹਰਜੀਤ ਅਟਵਾਲ ਦਾ ਵੀ ਇਹਨੂੰ ਆਪਾਂ ਪੰਜਾਬੀ 'ਚ ਅਨੁਵਾਦ ਕਰਕੇ ਛਾਪੀ। ਜਿੱਦਾਂ ਇੱਕ ਗੌਰੀਨਾਥ ਮੈਗਜ਼ੀਨ ਕਹਿੰਦਾ ਵਿਆਹ, ਉਹਨੇ ਬਹੁਤ ਸਾਲ ਹਰ ਇਸ਼ੂ 'ਚ ਇੱਕ ਨਾਵਲ ਛਾਪ ਲਾਉਂਦਾ ਸੀ, ਉੱਥੋਂ ਮੈਂ ਸਮੁੰਦਰ ਵੀ ਨਾਵਲ ਲੈ ਕੇ ਛਾਪੇ, ਹੋਰ ਨਾਵਲ ਵੀ ਛਾਪੇ। ਇੱਦਾਂ ਹੀ ਜਦੋਂ ਨਿਆਂ ਗਿਆ ਉਹਦਾ ਰਵਿੰਦਰ ਕਾਲੀਆ ਐਡੀਟਰ ਸੀ, ਉਹਨੇ ਵੀ 15-20 ਨਾਵਲ ਛਾਪੇ ਸੀ। ਉਹ ਨਾਵਲ ਮੈਂ ਸਾਰੇ ਪੜ੍ਹੇ, ਜਿਹੜੇ ਉਹ 'ਚੋਂ ਮੈਂ 3-4 ਨਾਵਲ ਹਿੰਦੀ 'ਚ ਅਨੁਵਾਦ, ਹਿੰਦੀ 'ਚੋਂ ਪੰਜਾਬੀ 'ਚ ਅਨੁਵਾਦ ਕਰਕੇ ਸੀ। ਇੱਦਾਂ ਹੀ ਜਿਹੜੀ ਦੂਜੀਆਂ ਭਾਸ਼ਾਵਾਂ 'ਚ ਜਦੋਂ ਪੜ੍ਹਦੇ ਹਾਂ, ਜਾਂ ਮੇਰਾ ਦੇਖੋ ਮੇਰੀਆਂ ਕਾਫੀ ਕਹਾਣੀਆਂ ਹਿੰਦੀ 'ਚ ਜ਼ਿਆਦੀਆਂ ਅਨੁਵਾਦ ਹੋਈਆਂ, ਦੂਜੀ ਭਾਸ਼ਾਵਾਂ 'ਚ ਵੀ ਹੋਈਆਂ। ਉਹ ਮੈਂ ਇੱਕ ਗੱਲ ਸਿੱਖੀ ਹੈ ਬਈ, ਇਕੱਲੀ ਪੰਜਾਬੀ ਕਹਾਣੀ ਨੂੰ ਪੜ੍ਹ ਕੇ ਜਿੰਦਰਾ ਤੇਰਾ ਨਹੀਂ ਸਾਰਨਾ,
0: ਨਹੀਂ ਸਾਰਨਾ, ਠੀਕ ਹੈ,
1: ਤੈਨੂੰ ਤਾਂ ਬਹੁਤ ਕੁਛ ਹੋਰ ਪੜ੍ਹਨਾ ਪਊ।
0: ਗੱਲਾਂ ਤਾਂ ਕਈ ਨੇ, ਆਖਿਰ 'ਚ ਇੱਕ ਸਵਾਲ ਕਿ ਤੁਹਾਡੀਆਂ ਕਹਾਣੀਆਂ 'ਚ ਵਿਸ਼ੇ ਵੀ ਗੰਭੀਰ ਹੁੰਦੇ ਨੇ ਅਤੇ ਉਹਨਾਂ ਨੂੰ ਡੀਲ ਵੀ ਗੰਭੀਰਤਾ ਨਾਲ ਕੀਤਾ ਹੁੰਦਾ, ਕਿ ਅਸਲ ਜ਼ਿੰਦਗੀ 'ਚ ਸਾਰਾ ਕੁਝ ਇੰਨਾ ਗੰਭੀਰ ਹੁੰਦਾ?
1: ਇਹਦੇ ਇੱਕ ਛੋਟੀ ਘਟਨਾ ਮਤਲਬ ਸ਼ੇਅਰ ਕਰਦਾ। 75 ਦੇ ਲਾਸਟ ਮੈਨੂੰ ਡਿਸ਼ੂ ਡਿਸ਼ੂ ਕਰਦੀਆਂ ਫਿਲਮਾਂ ਧਰਮਿੰਦਰ ਮਲਕਾ ਬਹੁਤ ਚੰਗੇ ਲੱਗੇ। 75 ਦੇ ਲਾਸਟ ਵਿੱਚ ਮੈਨੂੰ ਮੇਰੇ ਪੜ੍ਹਦੇ ਮੁੰਡੇ ਨੇ ਉਮਰ ਜੀ ਨੇ ਇੱਕ ਫਿਲਮ ਦਿਖਾਈ ਦੇਵਦਾਸ, ਦਲੀਪ ਕੁਮਾਰ ਦੀ, ਉਹਦਾ ਗੀਤ ਸੀ ਬਹੁਤ ਦਿਲ ਕਹਾਂ ਸੇ ਲਾਉਂ ਜਿਸ ਤੂੰ ਕਬੂਲ ਕਰ ਲਿਆ। ਉਸ ਗੀਤ ਨੇ ਮੇਰੀ ਜ਼ਿੰਦਗੀ ਬਦਲਤੀ। ਉਹਤੋਂ ਬਾਅਦ ਮੈਨੂੰ ਕਦੀ ਵੀ ਡਿਸ਼ੂ ਡਿਸ਼ੂ ਕਰਦੀਆਂ ਜਾਂ ਕੌਮੇਡੀ ਵਾਲੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ। ਉਹਨੇ ਮੈਨੂੰ ਅੰਦਰ ਹਲੂਣਿਆ, ਅੰਦਰ ਮੈਨੂੰ ਬੜਾ ਸੀਰੀਅਸ ਕਰਤਾ। ਮੇਰੀ ਇੱਕ ਹੱਥ ਬਣੀ, ਮੈਂ ਕਿਸੇ ਨੂੰ ਸਿੱਧੀ ਮਜ਼ਾਕ ਨਹੀਂ ਕਰਦਾ, ਨਾ ਕਿਸੇ ਦਾ ਮਜ਼ਾਕ ਮੈਂ ਸਹਿਣਾ ਹੀ ਹਾਂ। ਮੈਨੂੰ ਹਮੇਸ਼ਾ ਉਹ ਬੰਦੇ ਚੰਗੇ ਲੱਗਦੇ ਵੀ ਜਿਹੜੇ ਸੀਰੀਅਸ ਹੋ। ਜਿੰਨੀਆਂ ਵੀ ਨਾਵਲ ਕਹਾਣੀਆਂ ਵੀ ਫੋਰਮ ਟ੍ਰੇਜਿਕ ਹੋਵੇ ਉਹ ਚੰਗੀ ਲੱਗਦੀ। ਇੱਕ ਵਾਰੀ ਰਜਿੰਦਰ ਯਾਦਵ ਹੋਣਾ ਨੇ ਵੀ ਆਪਣੀ ਸੰਪਾਦਕੀ ਸ਼ਾਂਤ ਲਿਖਿਆ ਸੀ ਵੀ ਲਿਟਰੇਚਰ ਹਮੇਸ਼ਾ ਹੀ ਉਹੀ ਪਾਪੂਲਰ ਹੋਇਆ ਜਿਹਦਾ ਟ੍ਰੇਜਿਕ ਸੀ, ਦੁਖਾਂਤ ਸੀਗਾ। ਬੰਦੇ 'ਚ ਬੰਦੇ ਦੇ ਅੰਦਰ ਬਹੁਤ ਦੁਖਾਂਤ ਆ, ਬੰਦਾ ਸ਼ੋਅ ਨਹੀਂ ਕਰਦਾ ਬਹੁਤੇ, ਕੁਛ ਦੁਖਾਂਤ ਤੋਂ ਕਿਸੇ ਦੋਸਤਾਂ ਨਾਲ ਸ਼ੇਅਰ ਕਰਦਾ, ਬਾਕੀ ਉਹਦੇ ਨਾਲ ਹੀ ਆਉਂਦੇ ਆ ਉਹਦੇ ਨਾਲ ਹੀ।
0: ਪਰ ਜ਼ਿੰਦਗੀ ਦੇ ਹੋਰ ਰੰਗ ਵੀ ਤਾਂ ਹਨ, ਸਟਾਇਰ ਹੈ, ਵਿਅੰਗ ਹੈ, ਹਾਸਾ ਮਜ਼ਾਕ ਹੈ, ਸਾਹਿਤ 'ਚ ਵੀ ਪ੍ਰਗਟ ਹੁੰਦੇ ਆ ਇਹ ਚੀਜ਼ਾਂ।
1: ਦੇਖੋ ਇਹ ਕਿਸਮ ਦੀ ਆਦਿ ਆਪਣੀ ਆਦਿ, ਦੇਖੋ ਮੈਂ ਜੇ ਜਗਜੀਤ ਸਿੰਘ ਨੂੰ ਪਸੰਦ ਕਰਦਾ ਅਤੇ ਮੈਂ ਲਹਿੰਦੇ ਪੰਜਾਬ ਦੀ ਵਾਧਕਾ ਕਿਆਨੀ ਵੀ ਪਸੰਦ ਕਰਦਾ। ਮੇਰੀ ਉਹਦੀ ਸੰਗੀਤ ਦੀ ਦੇਖੋ ਮੈਂ ਜਦੋਂ ਕਿਤੇ ਮੂਡ ਮੈਂ ਬੱਬੂ ਮਾਨ ਵੀ ਸੁਣ ਲੈਂਦਾ, ਮੈਂ ਸਰਤਾਜ ਦਾ ਸਾਈ ਵੀ ਬਹੁਤ ਸੁਣਿਆ। ਇੱਕ ਮੁੰਡਾ ਹੈਗਾ ਗਾਉਂਦਾ ਗੁਰਨਾਮ ਭੁੱਲਰ, ਉਹਦਾ ਸੀ ਇੱਕ ਗੀਤ ਉਹ ਝਾਂਜਾ ਲੈ ਦੂੰਗਾ ਫਲਾਣਾ ਫਲਾਣਾ ਸੀਗਾ, ਉਹ ਮੈਂ ਘੱਟੋ ਘੱਟ 100 ਵਾਰੀ ਸੁਣਿਆ ਨਹੀਂ ਦੇਖਿਆ। ਉਹਦੀ ਉਹਦੀ ਉਹਦੀ ਜਵਾਨੀ ਦੀ ਜਿਹੜੀ ਅਦਾਕਾਰੀ ਸੀ ਉਹਦੀ ਉਹਦੇ ਚਿਹਰੇ ਇੰਪ੍ਰੈਸ਼ਨ ਕਿੱਦਾਂ ਦੀ ਸੀ, ਜਿੱਦਾਂ ਹਰਜ ਕੈਨੀ ਦਾ ਗੀਤ ਦਾ ਵੀ ਬੂਹੇ ਬਾਰੀਆਂ, ਉਹ ਮੈਂ ਘੱਟੋ ਘੱਟ 4-5 ਵਾਰੀ ਦੇਖਿਆ ਉਹਨਾਂ ਦੀ। ਸਿਰਫ ਉਹਦੀ ਉਹਦੀ ਉਹਦੇ ਸਰੀਰ ਦੀ ਨਾਲ ਰਿਦਮ ਕਿੱਦਾਂ ਚੱਲਦੀ ਸੀ, ਜਿਹੜਾ ਰਿਦਮ ਇੱਕ ਮਿੰਟ ਦਾ ਸੰਗੀਤ ਚੱਲਦਾ, ਇੱਕ ਮਿੰਟ ਉਹਦੇ ਸਰੀਰ ਵੀ ਉੱਦਾਂ ਮੂਵ ਕਰਦਾ, ਜਿਹੜੀ ਉਹ ਮੂਵਮੈਂਟ ਆ ਮੇਰੇ ਲਈ ਉਹ ਬਹੁਤ ਵੱਡੀ ਗੱਲ ਆ। ਲੋਕਾਂ 'ਚ ਗੀਤ ਹੋਣਗੇ ਮੇਰੇ ਉਹ ਵਧੀਆ ਸੀ।
0: ਜਿੰਦਰ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਆਪਣੀਆਂ ਕਹਾਣੀਆਂ ਬਾਰੇ, ਆਪਣੇ ਸਾਹਿਤ ਬਾਰੇ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ, ਤੁਹਾਡਾ ਬਹੁਤ ਧੰਨਵਾਦ। ਅਤੇ ਇੱਕ ਵਾਰੀ ਫਿਰ ਇੰਨੇ ਵੱਡੇ ਵੱਡੇ ਇਨਾਮ ਸੇਫਟੀ ਕਿੱਟ ਕਹਾਣੀ ਸੰਗ੍ਰਹਿ ਨੂੰ ਮਿਲਣ 'ਤੇ ਆਪ ਜੀ ਨੂੰ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ। ਅੱਗੇ ਵੀ ਤੁਹਾਡੀਆਂ ਚੰਗੀਆਂ ਚੰਗੀਆਂ ਕਹਾਣੀਆਂ ਪਾਠਕਾਂ ਨੂੰ ਪੜ੍ਹਨ ਨੂੰ ਮਿਲਣਗੀਆਂ। ਬਹੁਤ ਸ਼ੁਕਰੀਆ।
2: ਉੱਗੇ ਕਹਾਣੀਕਾਰ ਜਿੰਦਰ ਨਾਲ ਕੀਤੀ ਮੁਲਾਕਾਤ ਤੁਸੀਂ ਸੁਣ ਰਹੇ ਸੀ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਕੇਸਰਾ ਰਾਮ। ਆਸ ਹੈ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ।